0: ਗੁਜਰਾਤ ਦੇ ਦੁਆਰਕਾ ਜ਼ਿਲ੍ਹੇ ਦੇ ਸਲਾਹਦਾਸੀ ਹਾਦਸੇ ਵਿਚ ਜਹਾਜ਼ ਦੇ ਇੰਜਨ ਰੂਮ ਵਿਚ ਕੰਮ ਕਰ ਰਹੇ ਅਲਤਾਫ ਤਾਲਬ ਕੇਰ ਨਾਂ ਦੇ ਭਾਰਤੀ ਕਰੂ ਚਾਲਕ ਮੈਂਬਰ ਦੀ ਮੌਤ ਹੋ ਗਈ ਹੈ ਜਦਕਿ ਬਾਕੀ 17 ਕਰੂ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ। ਭਾਰ ਢੋਣ ਵਾਲਾ ਜਹਾਜ਼ ਦੁਬਈ ਤੋਂ ਜਨਰਲ ਕਾਰਗੋ ਲੈ ਕੇ ਯਮਨ ਦੀ ਮੁਕਾਲਾ ਬੰਦਰਗਾਹ ਜਾ ਰਿਹਾ ਸੀ। ਜਹਾਜ਼ ਤੇ ਇਕ ਗਨਮੈਨ ਸਮੇਤ ਕੁੱਲ 18 ਕਰੂ ਮੈਂਬਰ ਸਵਾਰ ਸਨ। ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਤਲਬ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਬੇਅਦਬੀ ਬਾਰੇ ਕਾਨੂੰਨ ਦੀਆਂ ਕੁਝ ਮਦਾਂ ਤੇ ਸਵਾਲ ਕੀਤੇ ਅਤੇ 15 ਦਿਨਾਂ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਨ੍ਹਾਂ ਮਦਾਂ ਨੂੰ ਵਾਪਸ ਲੈਣ ਜਾਂ ਕਾਨੂੰਨ ਵਿਚ ਸੋਧ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ 15 ਦਿਨਾਂ ਵਿਚ ਨਹੀਂ ਕੀਤਾ ਜਾਂਦਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਜਥੇਦਾਰ ਗੜਗਜ ਨੇ ਆਖਿਆ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਧਾਨ ਸਭਾ ਸਪੀਕਰ ਨੂੰ ਲਿਖਤੀ ਹੁਕਮ ਜਾਰੀ ਕੀਤੇ ਜਾਣਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਅਤੇ ਯੂਕਰੇਨ ਵਿਚਕਾਰ 9 ਮਈ ਤੋਂ 11 ਮਈ ਤੱਕ 3 ਦਿਨਾਂ ਦੀ ਜੰਗਬੰਦੀ ਦਾ ਐਲਾਨ ਕੀਤਾ ਹੈ। ਟਰੰਪ ਅਨੁਸਾਰ ਇਸ ਜੰਗਬੰਦੀ ਦੌਰਾਨ ਸਾਰੀਆਂ ਹਿੰਸਕ ਗਤੀਵਿਧੀਆਂ ਰੋਕ ਦਿੱਤੀਆਂ ਜਾਣਗੀਆਂ। ਇਸ ਸਮਝੌਤੇ ਤਹਿਤ ਦੋਵੇਂ ਦੇਸ਼ 1,000 ਕੈਦੀਆਂ ਦੀ ਅਦਲਾ ਬਦਲੀ ਕਰਨ ਲਈ ਵੀ ਸਹਿਮਤ ਹੋਏ ਹਨ। ਯੂਕਰੇਨ ਦੇ ਰਾਸ਼ਟਰਪਤੀ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਕੈਦੀਆਂ ਦੀ ਅਦਲਾ ਬਦਲੀ ਲਈ ਰੂਸ ਵੱਲੋਂ ਹਰੀ ਝੰਡੀ ਮਿਲ ਗਈ ਹੈ ਅਤੇ ਇਹ ਜੰਗਬੰਦੀ ਪ੍ਰਣਾਲੀ ਸਹੀ ਤਰੀਕੇ ਨਾਲ ਸਥਾਪਿਤ ਹੋਣੀ ਚਾਹੀਦੀ ਹੈ। ਉਧਰ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ। ਹਾਈਕੋਰਟ ਨੇ ਸੋਮਵਾਰ ਤੱਕ ਕਾਰਵਾਈ ਤੇ ਰੋਕ ਲਗਾ ਦਿੱਤੀ ਹੈ। ਪੰਜਾਬ ਸਰਕਾਰ ਨੂੰ ਇਕ ਨੋਟਿਸ ਜਾਰੀ ਕੀਤਾ ਗਿਐ ਜਿਸ ਵਿਚ ਉਸ ਨੂੰ ਵਿਸਤ੍ਰਿਤ ਹਲਫਨਾਮਾ ਦਾਇਰ ਕਰਨ ਲਈ ਕਿਹਾ ਗਿਆ ਹੈ। ਰਾਜ ਸਰਕਾਰ ਦੇ ਵਕੀਲ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਇਸ ਵੇਲੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ FIR ਦਰਜ ਹੋਈ ਹੈ ਜਾਂ ਫਿਰ ਨਹੀਂ। ਉਹ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦੇਣਗੇ। ਦਰਅਸਲ ਪਾਠਕ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਖਿਲਾਫ਼ ਦਰਜ ਕੀਤੇ ਕੇਸ ਦੀ ਕਾਪੀ ਮੰਗੀ ਸੀ। ਹਾਈਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਤੇ ਸੁਣਵਾਈ ਕੀਤੀ। ਪਾਠਕ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਦਰਜ ਕੀਤੇ ਗਏ ਦੋ ਮਾਮਲਿਆਂ ਅਤੇ ਮਾਮਲੇ ਦੇ ਸਬੰਧਿਤ ਧਾਰਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਸੰਦੀਪ ਪਾਠਕ ਨੇ ਪਟੀਸ਼ਨ ਵਿਚ ਮੌਜੂਦਾ ਪਟੀਸ਼ਨ ਦੇ ਲੰਬਿਤ ਹੋਣ ਦੌਰਾਨ ਦੋ FIR ਦੇ ਸਬੰਧ ਵਿਚ ਪੰਜਾਬ ਸਰਕਾਰ ਨੂੰ ਗ੍ਰਿਫ਼ਤਾਰੀ ਸਮੇਤ ਕਿਸੇ ਵੀ ਹੋਰ ਸਖ਼ਤ ਕਾਰਵਾਈ ਤੇ ਰੋਕਣ ਲਈ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਸੀ। ਸੰਦੀਪ ਪਾਠਕ ਉਨ੍ਹਾਂ 7 ਰਾਜ ਸਭਾ ਸੰਸਦ ਮੈਂਬਰਾਂ ਵਿਚੋਂ ਇਕ ਸਨ ਜੋ ਪਿਛਲੇ ਮਹੀਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ। ਉਧਰ ਅੰਮ੍ਰਿਤਸਰ ਵਿਚ ਇਕ ਗਰਭਵਤੀ ਮਹਿਲਾ ਦੇ ਪੇਟ ਵਿਚ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਮਹਿਲਾ ਦੇ ਪਤੀ ਨੇ ਆਰੋਪ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਕਾਰਨ ਰਸਤੇ ਬੰਦ ਕੀਤੇ ਗਏ ਸਨ ਅਤੇ ਟ੍ਰੈਫਿਕ ਡਾਇਵਰਟ ਹੋਣ ਕਰਕੇ ਉਹ ਆਪਣੀ ਪਤਨੀ ਨੂੰ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾ ਸਕਿਆ। ਪੀੜਤ ਜਗਰਾਜ ਸਿੰਘ ਨੇ ਦਸਿਆ ਕਿ ਉਸ ਦੀ ਪਤਨੀ ਗਰਭਵਤੀ ਸੀ ਅਤੇ ਉਹ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਤੇ ਸ੍ਰੀ ਗੁਰੂ ਅਮਰਦਾਸ ਹਸਪਤਾਲ ਲੈ ਕੇ ਜਾ ਰਿਹਾ ਸੀ। ਉਸ ਨੇ ਕਿਹਾ ਕਿ ਸੀਐਮ ਦੀ ਯਾਤਰਾ ਕਰਕੇ ਹਰ ਪਾਸੇ ਪੁਲਿਸ ਤੈਨਾਤ ਸੀ ਅਤੇ ਕਈ ਰਸਤੇ ਬੰਦ ਕਰ ਦਿੱਤੇ ਗਏ ਸਨ ਜਿਸ ਕਰਕੇ ਉਨ੍ਹਾਂ ਨੂੰ ਕਰੀਬ 20 ਕਿਲੋਮੀਟਰ ਘੁੰਮ ਕੇ ਜਾਣਾ ਪਿਆ। ਜੁਗਰਾਜ ਸਿੰਘ ਮੁਤਾਬਿਕ ਇਸ ਦੌਰਾਨ ਲਗਭਗ 40 ਤੋਂ 50 ਮਿੰਟ ਦੀ ਦੇਰੀ ਹੋ ਗਈ ਤੇ ਉਨ੍ਹਾਂ ਦੀ ਪਤਨੀ ਗੱਡੀ ਵਿਚ ਦਰਦ ਨਾਲ ਤੜਪਦੀ ਰਹੀ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਦਸਿਆ ਕਿ ਮਿਸਕੈਰੇਜ ਹੋ ਚੁੱਕਿਆ ਤੇ ਬੱਚੇ ਦੀ ਮੌਤ ਹੋ ਗਈ ਹੈ। ਪੀੜਤ ਨੇ ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ ਵੀ ਇਹ ਵੀਡੀਓ ਸ਼ੇਅਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ ਅਤੇ ਉਨ੍ਹਾਂ ਕਿਹਾ ਹੈ ਕਿ ਇਹ ਆਮ ਪਰਿਵਾਰ ਨੂੰ VIP ਸੁਰੱਖਿਆ ਕਾਰਨ ਵੱਡਾ ਦੁੱਖ ਚੱਲਣਾ ਪਿਆ ਹੈ। ਉਥੇ ਦੂਜੇ ਪਾਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਮਾਮਲੇ ਤੇ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਹੈ ਕਿ ਇਹ ਸ਼ੁਕਰਾਨਾ ਯਾਤਰਾ ਨਹੀਂ ਸਗੋਂ ਇਕ ਮਾਂ ਦੀ ਗੋਦ ਸੁੰਨੀ ਕਰਨ ਵਾਲੀ ਯਾਤਰਾ ਸੀ। ਤਾਂ ਹੁਣ ਤੱਕ ਦੀ ਆਮ ਖ਼ਬਰਾਂ ਵਿਚ ਬਸ ਇਨਾ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸੋਨੀ 107.1 FM। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।
1: क्या आपकी शादी होने वाली है? तो आज ही फोन कीजिए कॉमनवेल्थ सिविल मैरिज सेलिब्रेंट परमानंद को 04111270355 पर, या फिर उनसे मिलिए Level 1 33 बालाक्लावा स्ट्रीट वोलोंगाबा में। फॉर वेडिंग्स, एंगेजमेंट्स, रिन्यूअल ऑफ वाउस और कमिटमेंट सेरेमनीज घर पर, हॉल या पार्क में, बुक विद परमानंद। कॉल नाउ ऑन 04111270355। रिमेम्बर द नंबर इज 04111270355, या फिर ईमेल करें परमानंद @optusnet.com। www.sunnyhealth.com.au पर।

ਜੀ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਰਸਾਨ 101.1 ਤੇ ਜੀ ਆਰ ਚੇ ਸੰਦੇਸ਼ ਅਲੱਗ ਦੇ ਨਾਲ ਤੁਸੀਂ ਬਣੇ ਹੋਏ ਹੋ। ਦੇਖੋ ਕਹਾਣੀ ਇਸਦੀ ਚੰਗੀ ਹੈ ਤੇ ਕਾਮੇਡੀ ਵੀ ਮਜ਼ਬੂਤ ਹੈ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੀ ਹਾਂ। ਹੁਣ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਫਿਲਮ ਦੇ ਪੋਜ਼ਿਟਿਵ ਪੁਆਇੰਟਸ ਦੀ, ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਕਹਾਣੀ ਚੰਗੀ ਹੈ। ਫਿਲਮ ਦਾਦੀ ਕੀ ਸ਼ਾਦੀ ਦੀ ਖਾਸੀਅਤ ਇਹੀ ਹੈ ਕਿ ਇਸਦੀ ਕਹਾਣੀ ਬਹੁਤ ਵਧੀਆ ਤਰੀਕੇ ਦੇ ਨਾਲ ਪੇਸ਼ ਕੀਤੀ ਜਾ ਰਹੀ ਹੈ। ਫੈਮਿਲੀ ਵੈਲਿਊਜ਼ ਨੂੰ ਲਾਫਟਰ ਦੇ ਤੜਕੇ ਦੇ ਨਾਲ ਮਿਕਸ ਮੈਚ ਕਰਕੇ ਦਿਖਾਉਣ ਦੀ ਕੋਸ਼ਿਸ਼ ਕਈ ਵਾਰ ਕੀਤੀ ਗਈ ਹੈ, ਪਰ ਜ਼ਿਆਦਾਤਰ ਫਿਲਮਾਂ ਉਸਨੂੰ ਉਸੇ ਆਡੀਅੰਸ ਤੱਕ ਚੰਗੇ ਉਸਨੂੰ ਡਿਲੀਵਰ ਕਰਨ ਦੇ ਵਿੱਚ ਅਸਫਲ ਹੋ ਜਾਂਦੀਆਂ, ਚੰਗੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਸਟੋਰੀ ਲਿਖੀ ਜਾਂਦੀ ਹੁੰਦੀ ਹੈ। ਪਰ ਕਪਿਲ ਸ਼ਰਮਾ ਦੀ ਫਿਲਮ ਇਸ ਵਿੱਚ ਪੂਰੇ ਨੰਬਰਸ ਵਿੱਚ ਪਾਸ ਹੋ ਗਈ ਹੈ। ਫਿਲਮ ਦੀ ਜਿਹੜੀ ਕਾਮੇਡੀ ਹੈਗੀ ਹੈ ਜ਼ਬਰਦਸਤੀ ਵਾਲੀ ਨਹੀਂ ਲੱਗਦੀ, ਬਿਲਕੁਲ ਵੀ ਨਹੀਂ ਲੱਗਦੀ ਹੈਗੀ, ਬਲਕਿ ਇਸਨੂੰ ਕਾਫੀ ਨੈਚੁਰਲ ਰੱਖਿਆ ਗਿਆ ਜਿਸ ਨੂੰ ਦੇਖ ਕੇ ਤੁਹਾਨੂੰ ਸੱਚਮੁੱਚ ਮਜ਼ਾ ਆਊਗਾ। ਹਾਂ, ਜਿੱਥੇ ਅੱਜ ਦੇ ਸਮੇਂ ਵਿੱਚ ਕਾਮੇਡੀ ਦਾ ਮਤਲਬ ਸਿਰਫ ਵਲਗਰ ਸੀਨਸ ਤੇ ਡਬਲ ਮੀਨਿੰਗ ਜੋਕਸ ਬਣ ਚੁੱਕੇ ਨੇ, ਉਸੇ ਦੇ ਵਿਚਕਾਰ ਦਾਦੀ ਕੀ ਸ਼ਾਦੀ ਦੀ ਕਾਮੇਡੀ ਕਾਫੀ ਸਾਫ਼ ਸੁਥਰੀ ਅਤੇ ਫੈਮਿਲੀ ਫਰੈਂਡਲੀ ਹੈ। ਫਿਲਮ ਦੇ ਵਿੱਚ ਨਾ ਸਿਚੁਏਸ਼ਨਲ ਕਾਮੇਡੀ ਦਾ ਸ਼ਾਨਦਾਰ ਇਸਤੇਮਾਲ ਕੀਤਾ ਗਿਆ ਹੈ।

ਹਾਂਜੀ, ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵਨ ਜ਼ੀਰੋ ਵਨ ਐਮ ਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਸੇ ਬਣੇ ਹੋਏ ਹੋ। ਹੁਣ ਐਕਟਰਸ ਦੀ ਗੱਲ ਕਰੀਏ ਤਾਂ ਦੇਖੋ, ਫਿਲਮ ਵਿੱਚ ਕਾਫੀ ਐਕਟਰਸ ਦਾ ਕੰਮ, ਸਾਰੇ ਹੀ ਐਕਟਰਸ ਦਾ ਕੰਮ ਕਾਫੀ ਨੇ, ਸਾਰੇ ਦੇ ਸਾਰੇ ਐਕਟਰਸ ਦਾ ਕੰਮ ਕਾਫੀ ਵਧੀਆ ਹੈ। ਕਪਿਲ ਸ਼ਰਮਾ ਅਜਿਹਾ ਲੱਗਦਾ ਹੈ ਕਿ ਮੈਨੂੰ ਉਹ ਆਪਣੇ ਪੁਰਾਣੇ ਫਾਰਮ ਵਿੱਚ ਆ ਚੁੱਕੇ ਹੈਗੇ ਨੇ। ਉਹਨਾਂ ਦੇ ਵਨ ਲਾਈਨ ਕਾਮੇਡੀ ਪੰਚ ਕਾਫੀ ਮਜ਼ੇਦਾਰ ਹੈ, ਨਾਲ ਹੀ ਨੀਤ ਕਪੂਰ ਦਾਦੀ ਦੇ ਰੋਲ ਵਿੱਚ ਕਾਫੀ ਸਵੀਟ ਲੱਗ ਰਹੀ ਹੈ। ਸਾਊਥ ਐਕਟਰ ਆਰ ਸਤ ਕੁਮਾਰ ਨੇ ਵੀ ਆਪਣੇ ਰੋਲ ਨੂੰ ਪਰਦੇ ਦੇ ਚੰਗੇ ਤਰੀਕੇ ਦੇ ਨਾਲ ਪੇਸ਼ ਕੀਤਾ ਹੈ। ਸਾਦੇ ਖਾਤਿਬ ਨੂੰ ਦੇਖ ਕੇ ਤੁਹਾਡੀਆਂ ਉਹਨਾਂ ਤੋਂ ਨਜ਼ਰਾਂ ਹੀ ਨਹੀਂ ਹਟਣਗੀਆਂ, ਕਿਉਂਕਿ ਉਹ ਫਿਲਮ ਵਿੱਚ ਕਾਫੀ ਸੁੰਦਰ ਦਿਖ ਰਹੀ ਹੈਗੀ ਹੈ। ਉਧਰ ਨੀਤੂ ਕਪੂਰ ਦੀ ਬੇਟੀ ਰਿਧਿਮਾ ਕਪੂਰ, ਜਿਨ੍ਹਾਂ ਦਾ ਇਹ ਬਾਲੀਵੁੱਡ ਡੈਬਿਊ ਵੀ ਹੈ, ਉਸ ਵਿੱਚ ਉਹ ਚੰਗੇ ਤਰੀਕੇ ਦੇ ਨਾਲ ਖਰੀ ਉਤਰੀ ਹੈ। ਇਸ ਤੋਂ ਇਲਾਵਾ ਐਕਟਰ ਦੀਪਕ ਦੱਤਾ, ਤੇਜਸਵਿਨੀ, ਜਿਤੇਂਦਰ, ਅਦਿਤਿ ਮਿੱਤਲ, ਸਾਰੇ ਐਕਟਰਸ ਸਪੋਰਟਿੰਗ ਰੋਲ ਪਲੇਅ ਕਰਦੇ ਨੇ ਤੇ ਬਹੁਤ ਵਧੀਆ ਲੱਗਦੇ ਨੇ। ਪਰ ਹਾਂ, ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਵੀ ਇਸ ਫਿਲਮ ਵਿੱਚ ਹੈਗੇ ਨੇ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਪੱਕਾ ਸਰਪ੍ਰਾਈਜ਼ ਹੋਣ ਵਾਲੇ ਹੋ। ਉਹ ਤੁਹਾਨੂੰ ਇੱਕ ਅਲੱਗ ਅਵਤਾਰ ਵਿੱਚ ਨਜ਼ਰ ਆਉਣਗੇ। ਕੁੱਲ ਮਿਲਾ ਕੇ ਜੇਕਰ ਇੱਕ ਲੰਬੇ ਸਮੇਂ ਤੋਂ ਫੈਮਿਲੀ ਐਂਟਰਟੇਨਿੰਗ ਫਿਲਮ ਦੇਖਣ ਦਾ ਪਲਾਨ ਕਰ ਰਹੇ ਹੈਗੇ ਨੇ, ਤਾਂ ਦਾਦੀ ਕੀ ਸ਼ਾਦੀ ਤੁਸੀਂ ਦੇਖ ਸਕਦੇ ਹੋ। ਹਾਲੇ ਦੱਸਦੀ ਹਾਂ ਇਸ ਬਾਰੇ ਹੋਰ ਵੀ ਬਹੁਤ ਪੁਆਇੰਟ, ਪਰ ਪਹਿਲਾਂ ਤੁਸੀਂ ਅੱਗੇ ਸੁਣੋ।

ਹਾਂਜੀ ਤਾਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬ੍ਰਸਾਨੀ 101.1 FM ਤੇ ਜੀ ਆਰਚੇ ਸੰਦੇਸ਼ ਸ਼ੌਲਕ ਦੇ ਨਾਲ ਸੇ ਬਣੇ ਹੋਏ ਹੋ। ਦੇਖੋ ਮਿਊਜ਼ਿਕ ਹੈਗਾ ਨਾ ਜਿਹੜਾ ਉਹ ਹਰ ਫਿਲਮ ਦੀ ਜਾਨ ਹੁੰਦਾ। ਅੱਜ ਕੱਲ੍ਹ ਤਾਂ ਮਿਊਜ਼ਿਕ ਨੂੰ ਤਾਂ ਪਹਿਲਾਂ ਧਿਆਨ ਦੇ ਵਿੱਚ ਰੱਖਿਆ ਜਾਂਦਾ ਕਿਉਂਕਿ ਗਾਣੇ ਪਹਿਲਾਂ ਹੀ ਰਿਲੀਜ਼ ਕਰ ਦਿੱਤੇ ਜਾਂਦੇ ਆ। ਤੇ ਇਸ ਫਿਲਮ ਦੀ ਜੇ ਗੱਲ ਕਰੀਏ ਨਾ, ਫਿਲਮ ਦਾ ਸੰਗੀਤ ਪੂਰੀ ਤਰ੍ਹਾਂ ਦੇ ਨਾਲ ਥੋੜਾ ਦਿਲ ਨੂੰ ਛਾਉਣ ਵਾਲਾ ਨਹੀਂ ਲੱਗਿਆ। ਥੋੜਾ ਥੋੜਾ ਕਿਤੇ ਨਾ ਕਿਤੇ ਮਿਊਜ਼ਿਕ ਹੈ ਜਿਹੜਾ ਉਹ ਫਿੱਕਾ ਪਿਆ ਨਜ਼ਰ ਆਇਆ। ਕੋਈ ਗਾਣਾ ਥੀਏਟਰ ਤੋਂ ਬਾਹਰ ਨਿਕਲਣ ਤੋਂ ਬਾਅਦ ਨਾ ਯਾਦ ਨਹੀਂ ਰਹਿ ਰਿਹਾ। ਤਾਂ ਕੁੱਲ ਮਿਲਾ ਕੇ ਸੰਗੀਤ ਨੇ ਦਿਲ ਨਹੀਂ ਜਿੱਤਿਆ। ਬੈਕਗਰਾਊਂਡ ਸਟੋਰ ਵੀ ਕਈ ਜਗ੍ਹਾ ਟੀਵੀ ਸੀਰੀਅਲ ਵਾਲੀ ਫੀਲ ਦੇ ਰਿਹਾ ਸੀ, ਜੋ ਇਮੋਸ਼ਨਲ ਸੀਨਸ ਨੂੰ ਹਲਕਾ ਫੁਲਕਾ ਬਣਾ ਦਿੰਦਾ।

ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬ੍ਰਿਸੋਨੀ 101 AM ਤੇ ਜੀ ਆਰਜੇ ਸੰਦੇਸ਼ ਅਲਗ ਦੇ ਨਾਲ ਬਣੇ ਹੋਏ ਹੋ। ਸਵਾਗਤ ਕਰਨ ਆ ਗਈ ਤੁਹਾਡਾ, ਪਰ ਸਵਾਗਤ ਨਹੀਂ ਕਰਨਾ, ਬਾਏ ਬਾਏ ਕਹਿਣ ਦਾ ਵੇਲਾ ਹੋ ਚੁੱਕਿਆ। ਪਰ ਇਸ ਤੋਂ ਪਹਿਲਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਦੇਖਣਾ ਹੈ ਜਾਂ ਨਹੀਂ ਦੇਖਣੀ ਇਸ ਫਿਲਮ ਨੂੰ, ਤਾਂ ਦੱਸਦੀ ਹਾਂ। ਤਾਂ ਦੇਖੋ ਦਾਦੀ ਕੀ ਸ਼ਾਦੀ ਇੱਕ ਫੈਮਿਲੀ ਫਿਲਮ ਬਣ ਸਕਦੀ ਸੀ, ਹੈਗੀ ਵੀ ਹੈ, ਟੋਪਿਕ ਦਮਦਾਰ ਹੈ, ਕਲਾਕਾਰ ਵੀ ਚੰਗੇ ਹੈਗੇ ਨੇ, ਇਮੋਸ਼ਨਸ ਦੀ ਪੂਰੀ ਗੁੰਜਾਇਸ਼ ਹੈ। ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਕਿ ਵਨ ਟਾਈਮ ਵਾਚ ਬਹੁਤ ਅੱਛੀ ਹੈਗੀ ਹੈ, ਤੁਸੀਂ ਫੈਮਿਲੀ ਦੇ ਨਾਲ ਜੇ ਇੰਜੋਏ ਕਰਨ ਜਾਣਾ ਚਾਹੁੰਦੇ ਹੈਗੇ ਹੋ ਤਾਂ ਇੱਕ ਵਾਰ ਇਸ ਫਿਲਮ ਨੂੰ ਤੁਸੀਂ ਜ਼ਰੂਰ ਦੇਖੋ, ਹੈ ਨਾ। ਤਾਂ ਫਿਰ ਬਣਾ ਲਓ ਪ੍ਰੋਗਰਾਮ ਅਤੇ ਨਾਲੋ ਨਾਲ ਸਾਨੂੰ ਮੈਸੇਜ ਵੀ ਜ਼ਰੂਰ ਕਰਦੇ ਰਿਹਾ ਕਰੋ, ਕੋਈ ਰਿਵਿਊ ਜਾਣਨਾ ਚਾਹੁੰਦੇ ਹੋ ਉਹੀ ਦੇ ਦਿਆ ਕਰਨਾ ਮੈਂ ਤੁਹਾਨੂੰ, ਤਾਂ ਜੁੜਦੇ ਜ਼ਰੂਰ ਰਿਹਾ ਕਰੋ। ਰੇਡੀ ਬ੍ਰਿਸੋਨੀ 101 AM ਸਾਡਾ ਫੇਸਬੁੱਕ ਪੇਜ ਹੈ ਜੀ, ਬ੍ਰਿਸੋਨੀ@ਬ੍ਰਿਸੋਨੀ.com ਸਾਡੀ ਮਲਾਈ ਠੀਕ ਸਰੀਆ, ਜਿਹੜਾ ਵੀ ਅਪਣਾਉਣਾ ਅਪਣਾਓ, ਸਾਡਾ ਗੱਲ ਪਤਾ ਜ਼ਰੂਰ ਕਰਦੇ ਰਿਹਾ ਕਰੋ। ਬਾਕੀ ਗੱਲ ਕਰਦੇ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।

ਮਾਦਾਬ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਰਸਵਾਨੀ ਵਨਸਰ ਓਆਰਐਮ ਤੇ ਜੀ ਆਰ ਚੇ ਸੰਦੇਸ਼ ਸ਼ੌਲਕ ਦੇ ਨਾਲ ਬਣ ਚੁੱਕੇ ਹੋ ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਸੋਹਣਾ ਜਿਹਾ ਵੇਲਾ ਸ਼ੁਰੂ ਹੋ ਚੁੱਕਿਆ ਜੀ ਤੇ ਇਸ ਵੇਲੇ ਦੇ ਦੌਰਾਨ ਅਸੀਂ ਗੱਲਾਂ ਵੀ ਕਰਨੀਆਂ ਨੇ ਢੇਰ ਸਾਰੀਆਂ ਤੁਸੀਂ ਕੀ ਕਹਿਣਾ ਤੁਸੀਂ ਬਸ ਜੁੜਨਾ ਹੈ ਸਾਡੇ ਨਾਲ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦੋ ਰੇਡੀਓ ਬਰਸਵਾਨੀ ਵਨਸਰ ਓਆਰਐਮ ਸਾਡੀ ਫੇਸਬੁੱਕ ਪੇਜ ਹੈ ਜੀ ਤੇ ਬਰਸਵਾਨੀ ਬਰਸਵਾਨੀ .com ਸਾਡੀ ਈਮੇਲ ਆਈਡੀ ਹੈ ਤਾਂ ਜ਼ਰੀਏ ਜਿਹੜਾ ਵੀ ਅਪਣਾਉਣਾ ਹੈ ਅਪਣਾ ਲਓ ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰੋ।

0: ਹਾਂਜੀ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇਤੇ ਰੇਡੀਓ ਸਟੇਸ਼ਨ ਰੇਡੀਓ ਬ੍ਰਿਸਵਾਨੀ 101.1 FM ਤੇ ਜੀਆਰਜੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਸਟਾਰਟਿੰਗ ਚ ਗੱਲ ਕੀਤੀ ਸੀ ਨਾ ਆਪਾਂ ਸਸਪੈਂਸ ਥ੍ਰਿਲਰ ਬੋਸ ਬਾਰੇ ਗੱਲ ਕੀਤੀ ਹੈ ਸਸਪੈਂਸ ਥ੍ਰਿਲਰ ਮੂਵੀਜ਼ ਦੇ ਬਾਰੇ ਵਿਚ ਨਾ ਭਾਵੇਂ ਸਸਪੈਂਸ ਥ੍ਰਿਲਰ ਮੂਵੀਜ਼ ਦੇ ਵਿਚ ਵੀ ਜਦੋਂ ਕਾਮੇਡੀ ਦਾ ਤੜਕਾ ਲੱਗਦਾ ਤਾਂ ਉਹ ਹੋਰ ਖਾਸ ਹੋ ਜਾਂਦੀਆਂ ਨੇ ਸਸਪੈਂਸ ਥ੍ਰਿਲਰ ਮੂਵੀ ਬਾਜ਼ੀਗਰ ਆਈ ਤਾਂ ਸੀ ਬਾਜ਼ੀਗਰ ਵਿਚ ਨਾ ਸ਼ਾਹਰੁਖ ਖਾਨ ਨੇ ਐਂਟੀ ਹੀਰੋ ਦਾ ਕਿਰਦਾਰ ਨਿਭਾਇਆ ਸੀ ਫਿਲਮ ਦੀ ਗੰਭੀਰ ਕਹਾਣੀ ਨੇ ਦੇ ਵਿਚਕਾਰ ਜੌਨੀ ਲੀਵਰ ਨੇ ਹਲਕੀ ਫੁਲਕੀ ਕਾਮੇਡੀ ਦਾ ਤੜਕਾ ਲਗਾਇਆ ਸੀ ਉਨ੍ਹਾਂ ਦਾ ਕਿਰਦਾਰ ਭਾਵੇਂ ਛੋਟਾ ਸੀ ਪਰ ਉਨ੍ਹਾਂ ਦੀ ਕੌਮਿਕ ਟਾਈਮਿੰਗ ਨੇ ਦਰਸ਼ਕਾਂ ਦੇ ਵਿਚਕਾਰ ਉਨ੍ਹਾਂ ਨੂੰ ਪਹਿਚਾਣ ਦਵਾਈ ਸੀਗੀ ਕ੍ਰਾਈਮ ਥ੍ਰਿਲਰ ਬਾਜ਼ੀਗਰ ਵਿਚ ਜੌਨੀ ਲੀਵਰ ਦਾ ਸਕਰੀਨ ਪ੍ਰੈਜੈਂਸ ਦਰਸ਼ਕਾਂ ਨੂੰ ਇਕ ਰਾਹਤ ਦਿੰਦਾ ਸੀ ਤੇ ਇਸ ਫਿਲਮ ਨੇ ਉਨ੍ਹਾਂ ਨੂੰ ਇੰਡਸਟਰੀ ਵਿਚ ਇਕ ਮਜ਼ਬੂਤ ਕਾਮੇਡੀਅਨ ਦੇ ਰੂਪ ਵਿਚ ਸਥਾਪਿਤ ਕਰਨ ਵਿਚ ਵੀ ਮਦਦ ਕੀਤੀ ਸੀ
1: Are you ready to stop renting and thinking about owning one? Or maybe an investor looking to invest? Then think no more and it is time to build your future in upcoming house and land packages available in Oxley, Breckenridge, Moggill and surrounding areas in Brisbane, Queensland. It is the great Australian dream. Homes built strong, smart and built to last. If you are ready to make the move, then don't wait till tomorrow. Call agent John Lawla on 0404-004-899. Yes, it's 0404-004-899. And quote, code word Briswani. Your new home waiting for you in Oxley, Breckenridge, Moggill and surrounding areas in Brisbane, Queensland.
2: Mera naam Dr. Kumar hai. Aur yahan kuch aisa hai, jise janna achha hai. एक नया नेशनल लंग कैंसर स्क्रीनिंग प्रोग्राम शुरू हुआ है ये सरल है निशुल्क है और ये लक्षणों के सामने आने से पहले ही लंग कैंसर का पता लगा सकता है यदि आपकी धूम्रपान करने की हिस्ट्री रही है तो हो सकता है कि आप ये सोचें कि बहुत देर हो चुकी है या इसके बारे में ना जानना ही बेहतर है लेकिन क्या आपको पता है कि फेफड़ों के कैंसर की शुरुआत में पता लगाए गए 65% से अधिक मामलों का सफलतापूर्वक इलाज किया जा सकता है यदि आप 50 से 70 वर्ष की आयु के हैं और आपकी धूम्रपान करने की हिस्ट्री रही है तो अपने डॉक्टर से बात करें या lungcancerscreen.org.au पर जाएं।
3: हाँ जी, मुड़ा सदुंगा था।

গোলমাল গোলমাল ইয়েস গোলমাল থ্রি রোহিত শেঠি ਦੀ ਇਸ ਕਾਮੇਡੀ ਫਿਲਮ ਵਿੱਚ ਵੀ ਜੌਨੀ ਲਿਵਰ ਹੈਗੇ ਸੀ। ਹੁਣ ਯਾਦ ਨਹੀਂ ਆਇਆ ਹੋਣਾ ਤੁਹਾਨੂੰ, ਮੈਂ ਯਾਦ ਕਰਾ ਦਿੰਦੀ ਹਾਂ, ਕੋਈ ਗੱਲ ਨਹੀਂ। ਫਿਲਮ ਵਿੱਚ ਜੌਨੀ ਲੀਵਰ ਨੇ ਇੱਕ ਮਜ਼ੇਦਾਰ ਕਿਰਦਾਰ ਨਿਭਾਇਆ ਹੈ। ਫਿਲਮ ਦੋ ਪਰਿਵਾਰਾਂ ਦੀ ਦੁਸ਼ਮਣੀ ਤੇ ਕਾਮੇਡੀ ਵਿੱਚ ਨਾਲ ਭਰੇ ਹਾਲਾਤਾਂ ਤੇ ਆਧਾਰਿਤ ਹੈਗੀ ਹੈ। ਜੌਨੀ ਦੇ ਸੀਨ ਫਿਲਮ ਵਿੱਚ ਅਲੱਗ ਹੀ ਰੰਗ ਭਰਦੇ ਨੇ। ਉਨ੍ਹਾਂ ਦੀ ਕੌਮਿਕ ਟਾਈਮਿੰਗ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਹੈ। ਮਲਟੀਸਟਾਰ ਫਿਲਮ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈਗੀ। ਗੂਗਲ ਕਰਕੇ ਦੇਖੋ ਜ਼ਰਾ, ਤੁਹਾਨੂੰ ਆ ਜਾਣਾ ਸਭ ਯਾਦ।

0: ਮੈਨੂੰ ਆਏ ਸੀ ਲੈਣ ਦਿੱਲੀਓ, ਮੇਰੇ ਕੋ 11 ਗੋਲੀ ਦੀ ਪੱਕੀ ਰਫਲ ਆ, ਮੇਰੇ ਕੋ ਸਰਕਾਰੀ ਥਾਣੇ ਮਿਲੀ ਹੋਈ, ਮੋਹਰੇ ਗੋਲੀ ਮਾਰਨੀ ਪਿੱਛੇ ਬੈਠੇ ਤੇ ਨਹੀਂ, ਦਿਲ ਮੁੜ ਗਿਆ ਆ ਕੇ
1: ਰੰਗ ਕਣਕ।

ਹਾਂਜੀ ਜੀ ਆਇਆਂ ਨੂੰ ਜੀ ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਤੀ ਰੇਡੀਓ ਸਟੇਸ਼ਨ ਰੇਡੀਓ ਬਰਸਾਨੀ 107.1 FM ਤੇ ਜੀਆਰਜੇ ਸੰਦੇਸ਼ ਔਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲੀ ਫਿਲਮ ਤਾਂ ਬਹੁਤ ਖਾਸ ਹੈ ਜੀ, ਅੱਖੀਓਂ ਸੇ ਗੋਲੀ ਮਾਰੇ ਗਾਣਾ ਕੌਣ ਭੁੱਲ ਸਕਦਾ ਹੈ ਭਲਾ। ਜੀ ਹਾਂ, ਉਹੀ ਵਾਲੀ ਫਿਲਮ। ਫਿਲਮ ਦਾ ਨਾਮ ਹੈ ਜੀ ਦੁਲਹੇ ਰਾਜਾ। ਗੋਵਿੰਦਾ ਤੇ ਕਾਦਰ ਖਾਨ ਦੀ ਇਸ ਕਾਮੇਡੀ ਫਿਲਮ ਵਿਚ ਜੌਨੀ ਲੀਵਰ ਨੇ ਇਕ ਯਾਦਗਾਰ ਰੋਲ ਨਿਭਾਇਆ ਹੈਗਾ। ਫਿਲਮ ਇਕ ਹੋਟਲ ਮਾਲਿਕ ਅਤੇ ਅਮੀਰ ਬਿਜ਼ਨਸਮੈਨ ਦੇ ਵਿਚਕਾਰ ਟਕਰਾਵ ਦੀ ਕਹਾਣੀ ਹੈ। ਜੌਨੀ ਦਾ ਕਿਰਦਾਰ ਕਾਮੇਡੀ ਨਾਲ ਭਰਿਆ ਹੋਇਆ, ਉਸਦੇ ਡਾਇਲੋਗ ਅੱਜ ਵੀ ਫੇਮਸ ਨੇ ਤੇ ਉਹਨਾਂ ਦੀ ਅਤੇ ਗੋਵਿੰਦਾ ਦੀ ਕੈਮਿਸਟਰੀ ਨਾ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਹੈ। ਤੁਹਾਨੂੰ ਕਿੱਦਾਂ ਦੀ ਲੱਗੀ ਸੀ ਇਹਨਾਂ ਦੀ ਕੈਮਿਸਟਰੀ, ਉਹ ਤੁਸੀਂ ਸਾਨੂੰ ਦੱਸਿਓ।

ਹਾਂਜੀ ਤਾਂ ਦੇਖੋ ਵੇਲਾ ਤਾਂ ਹੋ ਚੁੱਕਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਉਸ ਤੋਂ ਪਹਿਲਾਂ ਇੱਕ ਹੋਰ ਫਿਲਮ ਤੋਂ ਬਾਰੇ ਤੁਹਾਨੂੰ ਦੱਸ ਦਿੰਦੀ ਹਾਂ, ਉਹ ਹੈ ਜੀ ਬਾਦਸ਼ਾਹ। ਬਾਦਸ਼ਾਹ ਦੇ ਵਿੱਚ ਜੋ ਸ਼ਾਹਰੁਖ ਖਾਨ ਤੇ ਟਵਿੰਕਲ ਖੰਨਾ ਦੀ ਫਿਲਮ ਸੀ, ਇਸ ਦੇ ਵਿੱਚ ਵੀ ਜੌਨੀ ਲੀਵਰ ਨੇ ਬਹੁਤ ਸ਼ਾਨਦਾਰ ਕਿਰਦਾਰ ਨਿਭਾਇਆ ਹੈਗਾ ਹੈ। ਤੇ ਉਸ ਤੋਂ ਬਾਅਦ ਦੀਵਾਨੇ ਮਸਤਾਨੇ ਦੇ ਵਿੱਚ ਵੀ ਜੋ ਜੂਹੀ ਚਾਵਲਾ, ਅਨਿਲ ਕਪੂਰ ਅਤੇ ਗੋਵਿੰਦਾ ਦੀ, ਉਸ ਦੇ ਵਿੱਚ ਵੀ ਜੌਨੀ ਲੀਵਰ ਦਾ ਕਿਰਦਾਰ ਬਹੁਤ ਖਾਸ ਸੀ। ਤੇ ਆਮਦਨੀ ਅੱਠਣੀ ਖਰਚਾ ਰੁਪਈਆ, ਇਸ ਨੂੰ ਤਾਂ ਕੋਈ ਭੁੱਲ ਹੀ ਨਹੀਂ ਨਾ ਸਕਦਾ। ਇਸ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਖਾਸ ਸੀ। ਇਹ ਸਾਰੀਆਂ ਫਿਲਮਾਂ ਅਜਿਹੀਆਂ ਹੈਗੀਆਂ ਨੇ ਜਿਸ ਦੇ ਵਿੱਚ ਜੌਨੀ ਲੀਵਰ ਨੇ ਲਾਜਵਾਬ ਕੰਮ ਕੀਤਾ ਹੈਗਾ ਤੇ ਹਰ ਕੋਈ ਉਹਨਾਂ ਨੂੰ ਯਾਦ ਰੱਖਦਾ ਹੈਗਾ। ਬਾਕੀ ਤੁਹਾਨੂੰ ਜੌਨੀ ਲੀਵਰ ਦੀ ਕਿਹੜੀ ਫਿਲਮ ਸਭ ਤੋਂ ਜ਼ਿਆਦਾ ਪਸੰਦ ਹੈ ਉਹ ਤੁਸੀਂ ਸਾਨੂੰ ਜ਼ਰੂਰ ਦੱਸੋ। ਰੇਡੀਓ ਬ੍ਰਿਸੋਨੀ ਬੰਸਰ ਮੋਨੀਅਮ ਸਾਡੇ ਫੇਸਬੁੱਕ ਪੇਜ ਹੈ ਜਿਹਦੇ ਬ੍ਰਿਸੋਨੀ ਬ੍ਰਿਸੋਨੀ ਡੋਟ ਕਾਮ ਸਾਡੀ ਈਮੇਲ ਆਈ ਡੀ ਹੈ, ਜ਼ਰੀਏ ਜਿਹੜਾ ਵੀ ਅਪਣਾਉਣਾ ਉਹ ਅਪਣਾਓ, ਪਰ ਸਾਡਾ ਗੱਲਬਾਤ ਜ਼ਰੂਰ ਕਰਦੇ ਰਿਹਾ ਕਰੋ। ਬਾਕੀ ਹਮੇਸ਼ਾ ਦੀ ਤਰ੍ਹਾਂ ਜਾਣ ਲੱਗੇ ਮੈਂ ਇਹੀ ਕਹਿਣਾ ਜੀ ਕਿ ਆਪਣਾ ਬਹੁਤ ਬਹੁਤ ਰੱਖੋ ਖਿਆਲ। ਸਤਿ ਸ਼੍ਰੀ ਅਕਾਲ।